ਵਿਸ਼ੇ ਪਰ ਆਪਾਂ ਜਾਣਕਾਰੀ ਜੀ ਕੀ ਆਪਾਂ ਲੈ ਸਕਾਂ ਔਰ ਵਧੀਆ ਤਰੀਕੇ ਸੋ ਆਪਾਂ ਤਲਾਬ ਕੋ ਜੋ ਨਿਰਮਾਣ ਹੈ ਵੋ ਕਰਨਾ ਹੈ ਔਰ ਇਹਦੇ ਸਾਗ ਸਾਗ ਆਪਾਂ ਜਗ੍ਹਾ ਕੋ ਚੁਣਾਵ ਵੀ ਕਰਨਾ ਜ਼ਰੂਰੀ ਹੈ ਕਿਉਂਕਿ ਕਈ ਵਾਰ ਆਪਾਂ ਇਸੇ ਉੱਚੀ ਨੀਚੀ ਜਗ੍ਹਾ ਪਰ ਬਣਾ ਲੇਵਾਂ ਜਾਂ ਫਿਰ ਜਠਾ ਕਈ ਵਾਰ ਖਰਾਬ ਭੂਮੀ ਹੈ ਬੱਠਾ ਤਲਾਬ ਬਣਾ ਕੇ ਮੱਛਲੀ ਪਾਲਣ ਕਰਨਾ ਸ਼ੁਰੂ ਕਰਦੇ ਹਾਂ ਤਾਂ ਵਿਸ਼ੇ ਆਪਾਂ ਨੂੰ ਨੁਕਸਾਨ ਵੀ ਹੋ ਸਕੇ ਤੋ ਜੱਠੇ ਵੀ ਆਪਾਂ ਮੱਛਲੀ ਪਾਲਣ ਕਰਾਂ ਬੱਠੇ ਇੱਕ ਤੋਂ ਜਿੱਕੀ ਝਾੜੀਆਂ ਹੈ ਘਾਸ ਫੂਸ ਹੈ ਕੰਕਰੀਟ ਜਿੱਕੀ ਹੈ ਬਾ ਨਹੀਂ ਹੋਣੀ ਚਾਹੀਏ ਔਰ ਜੱਠੇ ਪੇੜਾਂ ਜ਼ਿਆਦਾ ਜੜਾ ਹੈ ਬੱਠੇ ਆਪਾਂ ਨੇ ਮੱਛਲੀ ਪਾਲਣ ਨਹੀਂ ਕਰਨਾ ਚਾਹੀਦਾ ਕਈ ਵਾਰ ਆਪਾਂ ਜਾਲ ਸੂ ਮੱਛਲੀ ਨਿਕਲਣਾ ਤਾਂ ਫਿਰ ਵੀ ਸੂ ਸਹੀ ਤਰੀਕੇ ਸੂ ਆਪਾਂ ਨਿਕਾਲ ਕੌਣ ਸਕਾ ਨਹੀਂ ਤੋ ਆਹ ਬਾਤਾਂ ਨੂੰ ਪੂਰਾ ਧਿਆਨ ਰੱਖਣਾ ਹੈ ਔਰ ਮਿੱਟੀ ਕੋ ਚੁਣਾਵ ਵੀ ਹੋਣਾ ਜ਼ਰੂਰੀ ਹੈ ਜੱਠਾ ਆਪਾਂ ਤਲਾਬ ਬਣਾਵਾਂ ਜੱਠਾ ਆਪਾਂ ਪਾਣੀ ਭਰਨਾ ਹੈ ਬੱਠੇ ਮਾਟੀ ਕੀ ਜਿੱਕੀ ਦਸਾ ਹੈ ਬਾ ਕਿਸੀ ਹੈ ਵਧੀਆ ਮਾਟੀ ਜਿੱਕੀ ਹੈ ਬਾ ਆਪਣਾ ਵਿਗਿਆਨਿਕ ਲੋਕ ਬਤਾਵਾ ਹੈ ਕਿ ਬਲੂਈ ਔਰ ਤਲਛਟ ਔਰ ਚਿਕਣੀ ਜਿੱਕੀ ਮਾਟੀ ਹੈ ਬਾ ਵਧੀਆ ਮਾਨੀ ਜਾਏ ਕਿਉਂਕਿ ਚਿਕਣੀ ਮਾਟੀ ਜਿੱਕੀ ਹੈ ਬਾ ਪਾਣੀ ਨੇ ਜ਼ਿਆਦਾ ਟਾਈਮ ਤੱਕ ਰੋਕਣ ਦੀ ਸ਼ਮਤਾ ਰੱਖ ਹੈ ਇਹ ਵਾਸਤੇ ਮੱਛਲੀ ਪਾਲਣ ਖਾਤਰ ਆ ਸਭ ਤੋਂ ਵਧੀਆ ਮਾਟੀ ਮਾਨੀ ਜਾਏ ਔਰ ਇਵੇਂ ਇੱਕ ਵਿਸ਼ੇਸ਼ ਪ੍ਰਕਾਰ ਕੀ ਗੰਧ ਹੋਇਆ ਜਿੱਕੀ ਛੂਣਾ ਪਰ ਕਾਫੀ ਨਰਮ ਔਰ ਚਿਕਣੀ ਵੀ ਹੋਇਆ ਆਪਾਂ ਚਿਕਣੀ ਮਾਟੀ ਨਾ ਹੱਥ ਮੇਂ ਲੈ ਕੇ ਦੇਖਾਂ ਤਾਂ ਵਿਸ਼ੂ ਇੱਕ ਅਲੱਗ ਤਰ੍ਹਾਂ ਖੁਸ਼ਬੂ ਜਿੱਕੀ ਆ ਬੋਕਰ ਚਿਕਨਾਟ ਜਿੱਕੀ ਹੈ ਬਾ ਆਪਾਂ ਨੇ ਹੱਥਾਂ ਪਰ ਦਿਖਾਈ ਦੇ ਬੋਕਰੇ ਤੋ ਮਾਟੀ ਕੋ ਵੀ ਪੂਰਾ ਆਪਾਂ ਨੇ ਧਿਆਨ ਰੱਖਣਾ ਹੈ ਔਰ ਢਲਾਨ ਜੋ ਹੈ ਤਲਾਬ ਕੋ ਵੋ ਆਪਾਂ ਨੇ ਸਹੀ ਤਰੀਕੇ ਸੂ ਰੱਖਣਾ ਪੜੇ ਵੀ ਵਾਂ ਪਾਣੀ ਨਿਕਾਸੀ ਦੀ ਵਿਵਸਥਾ ਹੋਣੀ ਜ਼ਰੂਰੀ ਹੈ ਕਿਉਂਕਿ ਕਈ ਵਾਰ ਹੋ ਜਾਏਗਾ ਪਾਣੀ ਜੋ ਹੈ ਉਹ ਖਰਾਬ ਹੋ ਜਾਏ ਤਾਂ ਆਪਾਂ ਨੇ ਟਾਈਮ ਬੇ ਟਾਈਮ ਨਿਕਾਲਣਾ ਵੀ ਪੜੇ ਤੋ ਇੰਗੀ ਵੀ ਆਪਾਂ ਨੇ ਪੂਰੀ ਵਿਵਸਥਾ ਕਰਨੀ ਹੈ ਔਰ ਅੱਛਾ ਉੱਨਤ ਕਿਸਮ ਦਾ ਜੋ ਬੀਜ ਹੈ ਮੱਛਲੀ ਦਾ ਵੀ ਲਿਆ ਕੇ ਆਪਾਂ ਵੀ ਵਾਂ ਨਾ ਖਾਣਾ ਹੈ ਔਰ ਇਹਦੇ ਇਲਾਵਾ ਕਿਸਾਨ ਭਾਈਓ ਆਪਾਂ ਮੱਛਲੀ ਪਾਲਣ ਕਰਤਾ ਟਾਈਮ ਕਈ ਬਾਤਾਂ ਕੋ ਔਰ ਵੀ ਧਿਆਨ ਰੱਖਣਾ ਹੈ ਜਿਵੇਂ ਤਲਾਬ ਗਾਂ ਆਕਸੀਜਨ ਦੀ ਕਮੀ ਦੇ ਕਾਰਨ ਵੀ ਆਪਾਂ ਨੂੰ ਕਈ ਵਾਰ ਨੁਕਸਾਨ ਦੇਖਣ ਨੂੰ ਮਿਲੇ ਕਿਉਂਕਿ ਗਰਮੀਆਂ ਮੈਂ ਤਾਪਮਾਨ ਵਧਣਾ ਗਾ ਸਾਗਾ ਸਾਗਾ ਗੁਲਨਸ਼ੀਲ ਆਕਸੀਜਨ ਜਿੱਕੀ ਹਵਾ ਕਮ ਹੋ ਜਾਏ ਤੋ ਇੰਗੋ ਵੀ ਆਪਾਂ ਨੂੰ ਪੂਰਾ ਧਿਆਨ ਰੱਖਣਾ ਹੈ ਔਰ ਤਲਾਬ ਮੈਂ ਜਿਹਾ ਛੋਟਾ ਮੋਟਾ ਪੌਦਾ ਹੈ ਜਿੱਕੀ ਝਾੜੀਆਂ ਹੈ ਬਾਂਸੂ ਕੇ ਪਾਣੀ ਮਟਮੇਲੋ ਹੋਣਾ ਕਾਰਨ ਪ੍ਰਕਾਸ਼ ਸੰਸ਼ਲੇਸ਼ਣ ਦੀ ਜਿੱਕੀ ਕਿਰਿਆ ਹਵਾ ਧੀਮੀ ਹੋ ਜਾਏ ਵੀ ਸੂ ਪਾਣੀ ਮੈਂ ਗੁਲਨਸ਼ੀਲ ਆਕਸੀਜਨ ਜਿੱਕੀ ਹਵਾ ਕਮ ਹੋਣ ਲੱਗ ਜਾਏ ਤੋ ਆਪਾਂ ਨੇ ਸੈਸੂ ਪਹਿਲਾਂ ਤੋਂ ਇੱਕ ਤੋਂ ਵੀ ਤਲਾਬ ਗੰਦਰ ਅਗਰ ਛੋਟੀ ਮੋਟੀ ਝਾੜੀਆਂ ਹੈ ਕਾਈ ਹੈ ਕੋਈ ਘਾਸ ਫੂਸ ਹੈ ਤਾਂ ਉਹ ਨਿਕਾਲਣਾ ਜ਼ਰੂਰੀ ਹੈ ਔਰ ਆਸਮਾਨ ਮੈਂ ਬਾਦਲ ਹੋਣਾ ਪਰ ਵੀ ਆਕਸੀਜਨ ਦੀ ਮਾਤਰਾ ਹੈ ਬਾ ਪਾਣੀ ਅੰਦਰ ਕਮ ਹੋ ਜਾਏ ਤੋ ਆਹ ਬਾਤਾਂ ਕੋ ਪੂਰਾ ਧਿਆਨ ਰੱਖਣਾ ਐਸਾ ਔਰ ਜਦ ਵੀ ਆਪਾਂ ਦੇਖਾਂ ਕਿ ਆਕਸੀਜਨ ਦੀ ਕਮੀ ਹੋ ਗਈ ਤੋ ਇਹਨਾਂ ਕਈ ਲੱਛਣ ਜਿਹਾ ਵੀ ਮੱਛਲੀਆਂ ਬਤਾਉਣਾ ਸ਼ੁਰੂ ਕਰਦੇ ਹੈ ਜਿਵੇਂ ਕਈ ਵਾਰ ਆਪਾਂ ਦੇਖੇ ਕਰਾਂਗੇ ਪਾਣੀ ਚੋਂ ਬਾਹਰ ਨਿਕਲ ਕੇ ਮੱਛਲੀਆਂ ਜਿੱਕੀ ਵੀ ਬਾਹਰ ਮੂੰਹ ਨਿਕਾਲ ਕੇ ਤਿਰਤੀ ਦਿਖਾਈ ਦੇ ਬੋਕ ਰਿਹਾ ਜਿੱਕੀ ਵੀ ਵਾਯੂਮੰਡਲ ਚੋਂ ਆਕਸੀਜਨ ਲੈਣ ਦੀ ਕੋਸ਼ਿਸ਼ ਕਰ ਬੋਕ ਰਿਹਾ ਜੇ ਤੁਰੰਤ ਉਪਚਾਰ ਆਪਾਂ ਇਹਨੂੰ ਨਾ ਕਰਾਉਣੀ ਤਾਂ ਫਿਰ ਮੱਛਲੀਆਂ ਜਿੱਕੀ ਵੀ ਮਰਨੋ ਵੀ ਸ਼ੁਰੂ ਹੋ ਜਾਏ ਔਰ ਟਾਈਮ ਟਾਈਮ ਪਰ ਆਪਾਂ ਨੇ ਪਾਣੀ ਚੁੱਕਿਆ ਹੈ ਉਹ ਉਥਲ ਫੁਥਲ ਕਰਦੇ ਰਹਿਣਾ ਚਾਹੀਏ ਤਾਂ ਕਿ ਵੀ ਆਕਸੀਜਨ ਦੀ ਜਿੱਕੀ ਮਾਤਰਾ ਹੈ ਵਾ ਪੂਰੀ ਹੁੰਦੀ ਰਹੇ ਪਰ ਜੱਕਾ ਭਾਈ ਲੋਕਾਂ ਆਪ ਨਿਓ ਮੱਛਲੀ ਪਾਲਣ ਕਰਨਾ ਹੈ ਤਾਂ ਬਾਅਦ ਬਤਾ ਦਿਓ ਕਿ ਜਦ ਵੀ ਤਲਾਬ ਬਣਾਉਣ ਲੱਗੇ ਤੋ ਵੀ ਆਪਾਂ ਨੇ ਪੂਰੀ ਜਾਣਕਾਰੀ ਲੈ ਲੈਣੀ ਚਾਹੀਏ ਔਰ ਗਹਿਰਾਈ ਗਮਾ ਮੱਛਲੀ ਪਾਲਣ ਮੈਂ ਆਪਾਂ ਇਹ ਕਿਸ ਕਾ ਬਹੁਤ ਜ਼ਿਆਦਾ ਫਾਇਦਾ ਮਿਲੇ ਯਾਨੀ ਕਿ ਉਂਡਾ ਜਗ੍ਹਾ ਤਲਾਬ ਵਗੈਰਾ ਬੱਠਾ ਆਪਾਂ ਮੱਛਲੀ ਪਾਲਣ ਕਰਾਂ ਤਾਂ ਆਪਾਂ ਨੂੰ ਜ਼ਿਆਦਾ ਫਾਇਦਾ ਹੋ ਸਕੇ ਕਿਉਂਕਿ ਇਹ ਫਾਇਦਾ ਉਹ ਹੈ ਕਿ ਜ਼ਿਆਦਾ ਗਰਮੀ ਪੜਨਾ ਪਰ ਜਾਂ ਜ਼ਿਆਦਾ ਸਰਦੀ ਪੜਨਾ ਪਰ ਮੱਛਲੀਆਂ ਜਿੱਕੀ ਵੀ ਪਾਣੀ ਗਮਾ ਉੱਪਰ ਨੀਚਾ ਹੋ ਗਿਆ ਆਪ ਕੋ ਤਾਪਮਾਨ ਹੈ ਆਪ ਕੋ ਜੀਵਨ ਹੈ ਵੋ ਬਚਾ ਲਿਆ ਵੀ ਆਪਾਂ ਨੇ ਨੁਕਸਾਨ ਜੋ ਹੈ ਵੋ ਕਮ ਹੋਏ ਔਰ ਇਹ ਤੋਂ ਜ਼ਿਆਦਾ ਵੀ ਗਹਿਰੋ ਨਹੀਂ ਹੋਣੀ ਚਾਹੀਏ ਸੂਰਿਆ ਕੋ ਜੋ ਪ੍ਰਕਾਸ਼ ਹੈ ਵੋ ਨੀਚੇ ਤਲੇ ਤੱਕ ਪੁੱਗ ਗਈ ਨਾ ਕਿਉਂਕਿ ਵਿਸ਼ੂ ਵੀ ਨੁਕਸਾਨ ਹੋ ਸਕੇ ਤਾਂ ਆਪਾਂ ਜਦ ਵੀ ਤਲਾਬ ਬਣਾਉਣ ਤਾਂ ਵੀ ਸਾਫ ਥੋੜ੍ਹ ਸੁਖ ਰੱਖਣਾ ਜ਼ਰੂਰੀ ਹੈ ਕਿ ਥੋੜ੍ਹ ਸੋ ਗਹਿਰੋ ਹੋਣਾ ਚਾਹੀਏ ਲੇਕਿਨ ਗਹਿਰੋ ਇਤੋ ਹੋਣਾ ਚਾਹੀਏ ਕਿ ਸੂਰਿਆ ਜਿੱਕੀ ਰੋਸ਼ਨੀ ਹੈ ਜੋ ਤਾਪ ਹੈ ਵੋ ਤਲਾਬ ਕੇ ਤਲੇ ਤੱਕ ਪੁੱਗਣਾ ਜ਼ਰੂਰੀ ਹੈ ਔਰ ਜਦ ਵੀ ਆਪਾਂ ਤਲਾਬ ਬਣਾਉਣ ਤਾਂ ਵੀ ਪਾਣੀ ਨਿਕਾਸੀ ਦੀ ਜਿੱਕੀ ਵਿਵਸਥਾ ਨੇ ਬਸ ਐਸੀ ਪਹਿਲੇ ਦੇਖਣੀ ਕਈ ਵਾਰ ਬਰਸਾਤ ਇੱਤੀ ਜ਼ਿਆਦਾ ਹੋ ਜਾਏ ਔਰ ਤਲਾਬ ਜਿਹਾ ਹੈ ਵੋ ਪਾਣੀ ਸੂ ਪ੍ਰਾਕਰ ਬ੍ਰਿਜ ਗਏ ਔਰ ਪਾਣੀ ਜੋ ਹੈ ਵੋ ਬਾਹਰ ਨਿਕਲਣਾ ਸ਼ੁਰੂ ਹੋ ਜਾਏ ਤਾਂ ਵੀ ਸੂ ਕਿਉਂਕਿ ਪਾਣੀ ਦੇ ਸਾਗਾ ਆਪਣੀ ਜਿੱਕੀ ਮੱਛਲੀਆਂ ਹੈ ਵੇ ਵੀ ਬਾਰਾ ਆਸਕ ਹੈ ਤਾਂ ਬੰਗੋ ਆਪਾਂ ਨੂੰ ਪੂਰੀ ਵਿਵਸਥਾ ਰੱਖਣੀ ਹੈ ਕਿ ਪਾਣੀ ਦੇ ਸਾਗਾ ਮੱਛਲੀਆਂ ਬਾਹਰ ਨਾ ਔਰ ਪਾਣੀ ਦੀ ਨਿਕਾਸੀ ਜਿੱਕੀ ਹੈ ਵਾ ਵਧੀਆ ਤਰੀਕੇ ਸੂ ਹੋ ਵੀ ਜਾਏ ਭਾਈ ਲੋਕੋ ਵਧੀਆ ਤਰੀਕੇ ਸੂ ਮੱਛਲੀ ਪਾਲਣ ਕਰਨ ਖਾਤਰ ਆਪਾਂ ਨੇ ਮੱਛਲੀਆਂ ਦੇ ਆਹਾਰ ਦੇ ਬਾਰੇ ਮੈਂ ਵੀ ਧਿਆਨ ਦੇਣਾ ਜ਼ਰੂਰੀ ਹੈ ਵਧੀਆ ਪੂਰਕ ਜੋ ਆਹਾਰ ਹੈ ਉਹ ਮੱਛਲੀਆਂ ਦੇਗੀ ਆਪਾਂ ਜ਼ਿਆਦਾ ਮੁਨਾਫਾ ਕਮਾ ਸਕਾਂ ਤੋ ਤਲਾਬ ਮੈਂ ਲਗਭਗ ਆਪਾਂ ਜੋ ਜੈਵਿਕ ਹੈ ਜਾਂ ਫਿਰ ਰਸਾਇਣਿਕ ਜਿਹੀ ਖਾਦ ਹੈ ਬਿੰਗੋ ਵੀ ਪ੍ਰਯੋਗ ਕਰਨਾ ਹੈ ਬਾਤ ਕਰਾਂ ਜੀ ਆਪਾਂ ਜੈਵਿਕ ਖਾਦ ਦੇ ਬਾਰੇ ਕਮਾਂ ਕਿਉਂਕਿ ਮੱਛਲੀ ਪਾਲਣ ਦਾ ਮਾਂ ਜੈਵਿਕ ਖਾਦ ਆਪਣੀ ਜਿੱਕੀ ਭੂਮਿਕਾ ਹੈ ਬਾ ਮਹੱਤਵਪੂਰਨ ਰੱਖੇ ਤੋ ਆਹ ਇਹ ਕਾਰਬਨਿਕ ਖਾਦ ਹੈ ਜਕਾਂ ਮਾਂ ਗੋਬਰ ਕੀ ਖਾਦ ਹੈ ਮੁਰਗੀਆਂ ਦੀ ਜਿੱਕੀ ਬੀਂਟ ਹੈ ਸੂਅਰ ਕੋ ਮਲ ਹੈ ਇਹ ਸਭ ਮਿਲ ਗਏ ਔਰ ਕੰਪੋਸਟ ਖਾਦ ਆਪਾਂ ਤਿਆਰ ਕਰ ਗਏ ਔਰ ਮੱਛਲੀਆਂ ਲਈ ਆਹਾਰ ਜੋ ਹੈ ਉਹ ਤਿਆਰ ਕਰ ਸਕਾਂ ਬਾਤ ਕਰਾਂ ਜੀ ਆਪਾਂ ਗੋਬਰ ਕੀ ਖਾਦ 10,000 ਨੂੰ ਲੈ ਗਏ 15,000 ਕਿਲੋਗ੍ਰਾਮ ਪ੍ਰਤੀ ਹੈਕਟਰ ਆਪਾਂ ਨੇ ਹਰ ਸਾਲ ਵੀ ਮਾਂ ਨਾਖਣੀ ਹੈ ਔਰ ਗੋਬਰ ਕੀ ਖਾਦ ਨੇ ਆਪਾਂ ਲਗਭਗ 10 ਸਮਾਨ ਕਿਸ਼ਤਾਂ ਮਾਂ ਬਾਂਟ ਕੇ ਇੱਕ ਸਾਲ ਗਮਾਂ ਦੇਣੀ ਹੈ ਮੁਰਗੀ ਖਾਦ ਕੀ ਬਾਤ ਕਰਾਂ ਤਾਂ 50 ਕਿਲੋਗ੍ਰਾਮ ਪ੍ਰਤੀ ਹੈਕਟਰ ਆਪਾਂ ਨੇ ਹਰ ਸਾਲ ਜਿਵੇਂ 500-600 ਮੁਰਗੀਆਂ ਜੋ ਆਪਾਂ ਨੇ ਮਿਲ ਜਾਏ ਤਾਂ ਬਾ ਜਿੱਕੀ ਖਾਦ ਹੈ ਬਾ 2-3 ਸਮਾਨ ਕਿਸ਼ਤਾਂ ਮਾਂ ਬਾਂਟ ਕੇ ਔਰ ਆਪਾਂ ਮੱਛਲੀਆਂ ਦੇ ਸਕਾਂ ਔਰ ਇਹਦੇ ਇਲਾਵਾ ਜਕਾਂ ਭਾਈ ਲੋਕਾਂ ਬਤਖ ਪਾਲਣ ਕਰ ਰੱਖੇ ਬਣੇ ਤੋਂ ਅਤਿਰਿਕਤ ਖਾਦ ਜਿੱਕੀ ਹੈ ਬਾ ਬਤਕਾਂ ਦੇਣ ਦੀ ਜ਼ਰੂਰਤ ਹੀ ਕੋਈ ਨਹੀਂ ਕਿਉਂਕਿ ਬਤਖ ਜਿੱਕੀ ਹੈ

0: ਵਾਸਤੇ ਦੁਨੀਆ ਹਿੰਦੁਸਤਾਨ ਨੂੰ ਪਹਿਲੀ ਕਤਾਰ ਵਿੱਚ ਖੜਾ ਦੇਖ ਸੀ।
1: ਸਾਮੀਨ ਹੁਣ ਤੁਸੀਂ ਸੁਣਦੇ ਪਿਆ ਹੈ ਓਜ਼ੋਨ ਪਰਤ ਦੀ ਹਿਫਾਜ਼ਤ ਇੱਕ ਚੈਲੰਜ ਦੇ ਮੌਜੂ ਤੇ ਸੇ ਗੋਵਿੰਦ ਰਾਕੇਸ਼ ਦਾ ਇੱਕ ਮਾਲੂਮਾਤੀ ਜਾਇਜ਼ਾ। ਪ੍ਰੋਗਰਾਮ ਦੇ ਆਖਿਰ ਚ ਤੁਹਾਡੀ ਨਜ਼ਰ ਹੈ ਮਸ਼ਹੂਰ ਗੁਲੂਕਾਰਾ ਆਬਿਦਾ ਪਰਵੀਨ ਦੀ ਆਵਾਜ਼ ਚ ਸੇ ਸੱਚਲ ਸਰਮਸ ਦਾ ਕਲਾਮ ਸਮਾਤ ਫਰਮਾਓ।